ਛੋਟੀਆਂ ਹੀ ਕਹਾਣੀਆਂ ਦਾ ਸਹਿਜ ਪਾਠ ਉਸਦੇ ਵਿਚਾਰਧਾਰਾਈ ਆਧਾਰ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ। ਨਮਕ ਹਰਾਮ ਵਿੱਚ ਆੜਤੀਆਂ ਵੱਲੋਂ ਕਾਟ ਦੀ ਆੜ ਵਿੱਚ ਹੋ ਰਹੀ ਲੁੱਟ ਦਾ ਵਰਣਨ ਹੈ। ਆੜਤੀ ਘਰ ਬੈਠੇ ਹੀ ਸਾਧਨ ਸੰਪੰਨ ਬਣੀ ਜਾ ਰਹੇ ਹਨ। ਕਿਸਾਨ ਤਣਾਓਮਈ ਸਥਿਤੀ ਭੋਗ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਆਰਥਿਕ ਮੰਦੀ ਸਧਾਰਨ ਬੰਦੇ ਦੀ ਜ਼ਿੰਦਗੀ ਵਿੱਚ ਨਿਰਾਸਾ ਪੈਦਾ ਕਰਦੀ ਹੈ। ਸੇਖੋ ਦੀ ਕਹਾਣੀ ਪੱਖੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਸਨੇ ਬੌਧਿਕ ਪੱਧਰ 'ਤੇ ਸਾਹਿਤ ਸਿਰਜਣਾ ਕਰਕੇ ਮਨੁੱਖੀ ਮਨ ਦੀਆਂ ਹਨੇਰੀਆਂ ਗੁੰਝਲਾਂ ਨੂੰ ਪੱਤਾ, ਅਣਜੰਮੇ, ਪੇਮੀ ਦੇ ਨਿਆਣੇ, ਮੁੜ ਵਿਧਵਾ, ਵਰੋਲਾ ਜਿਹੀਆਂ ਕਹਾਣੀਆਂ ਵਿੱਚ ਖੋਲ੍ਹਣ ਦਾ ਯਤਨ ਕੀਤਾ। ਇਸ ਦੇ ਨਾਲ ਹੀ ਉਸਨੇ ਸਮਾਜਿਕ ਸਮੱਸਿਆਵਾਂ ਬਾਰੇ ਬੁਨਿਆਦੀ ਨੁਕਤੇ ਚੁੱਕੇ ਅਤੇ ਉਹਨਾਂ ਨੂੰ ਗਤੀਸ਼ੀਲਤਾ ਦੇ ਨਿਯਮਾਂ ਦੀ ਸੂਝ ਵੀ ਪ੍ਰਦਾਨ ਕੀਤੀ। ਉਸਦੇ ਪਾਤਰ ਕਾਮੇ ਅਤੇ ਕਿਸਾਨ ਤਾਂ ਹਨ ਪਰ ਮਜ਼ਦੂਰ ਨਹੀਂ। ਉਹ ਕਹਿੰਦਾ ਹੈ, ਮੈਂ ਆਪਣੇ ਪਾਠਕਾਂ ਅੱਗੇ ਅਜਿਹੇ ਕਿਰਤੀ ਕਿਸਾਨ ਦੇ ਚਿੱਤਰ ਨਹੀਂ ਰੱਖਣਾ ਚਾਹੁੰਦਾ ਜਿਹੜੇ ਉਹਨਾਂ ਪਾਸੋਂ ਦਇਆ ਦੀ ਮੰਗ ਕਰਨ, ਜਿਹੜੇ ਆਖਣ ਮੇਰੇ ਬੱਚੇ 3 ਦਿਨ ਦੇ ਭੁੱਖੇ ਹਨ, ਮੇਰੀ ਧੀ ਦੀ ਕਮੀਜ਼ ਦੇ ਲੰਗਾਰ ਲੱਥੇ ਪਏ ਹਨ, ਮੇਰੀ ਇਸਤਰੀ ਦਾ ਬੱਚਾ ਹੋਣ ਵਾਲਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਸਦੇ ਪਾਤਰ ਹਾਰਦੇ ਨਹੀਂ। ਉਹ ਆਪਣੀਆਂ ਕਹਾਣੀਆਂ ਰਾਹੀਂ ਔਰਤ ਦੀ ਵਕਾਲਤ ਕਰਦਾ ਹੈ। ਉਸਨੇ ਮੁੜ ਵਿਧਵਾ, ਅਣਜੰਮੇ, ਵਿਦਿਆ ਦੀ ਮਨ ਮਨਾਈ, ਪਿਕਨਿਕ ਜਿਹੀਆਂ ਅਨੇਕ ਕਹਾਣੀਆਂ ਵਿੱਚ ਔਰਤ ਮਨ ਦੀਆਂ ਅੰਤਰੀ ਪਰਤਾਂ ਨੂੰ ਕਲਾਤਮਕ ਛੂਹਾਂ ਦੇ ਕੇ ਬਿਆਨ ਕੀਤਾ। ਕੰਮ ਕੇ ਚੰਮ ਵਿੱਚ ਉਹ ਔਰਤ ਦੇ ਸੁਪਨ ਦੀ ਥਾਂ 'ਤੇ ਪੈਰਾਂ ਉੱਤੇ ਖੜ੍ਹੇ ਹੋਣ ਨੂੰ ਵਧੇਰੇ ਤਰਜੀਹ ਦਿੰਦਾ ਹੈ। ਭਾਵੇਂ ਉਸਦੀਆਂ ਕਹਾਣੀਆਂ ਵਿੱਚ ਹਾਸ ਰਸ ਦਾ ਅਭਾਵ ਦਿਸਦਾ ਹੈ, ਪਰ ਕਥਾਤਮਕ ਤਣਾਓ ਉਗਾੜਨ ਲਈ ਉਹ ਵਿਅੰਗ, ਕਟਾਕਸ਼, ਮਖੌਲ, ਵਿਰੋਧਾਭਾਸ ਅਤੇ ਕਸ਼ਮਕਸ਼ ਦੀ ਯਥਾ ਵਰਤੋਂ ਕਰਦਾ ਹੈ। ਥੋੜ੍ਹੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸੇਖੋ ਦੀਆਂ ਕਹਾਣੀਆਂ ਨੇ ਨਿੱਕੀ ਪੰਜਾਬੀ ਕਹਾਣੀ ਨੂੰ ਮਾਡਲ ਵਜੋਂ ਸਥਾਪਿਤ ਕੀਤਾ। ਉਸਨੇ ਆਪਣੀ ਕਥਾ ਯੁਕਤਾ ਰਾਹੀਂ ਮਨੁੱਖੀ ਬਿਰਤੀ ਨੂੰ ਸਮਾਜਕ, ਆਰਥਿਕ ਅਤੇ ਰਾਜਨੀਤਿਕ ਪਛੋਕਣ ਰਾਹੀਂ ਸਮਝਣ ਦਾ ਯਤਨ ਕੀਤਾ। ਕਹਾਣੀਕਾਰ ਵਾਂਗ ਸੇਖੋ ਬਹੁਤ ਵੱਡਾ ਨਾਟਕਕਾਰ ਰਿਹਾ। ਉਸਨੇ ਕਲਾਕਾਰ, ਨਾਰਕੀ, ਵਾਰਸ, ਭੂਮੀਦਾਨ, ਮੋਇਆ ਸਾਰ ਨਕਾਈ, ਬੇੜਾ ਬੰਦ ਨਾ ਸਕਿਓ, ਬਾਬਾ ਬੋੜ, ਨਲ ਦਮਿਅੰਤੀ, ਮਿੱਤਰ ਪਿਆਰਾ, ਸਿਆਲਾਂ ਦੀ ਨੱਡੀ, ਬੰਦਾ ਬਹਾਦਰ ਜੇ ਪੂਰੇ ਨਾਟਕਾਂ ਦੀ ਸਿਰਜਣਾ ਕੀਤੀ। ਉਸਨੇ ਤੱਪਿਆ ਕਿਉਂ ਖੱਪਿਆ, ਨਾਟ ਸੁਨੇਹੇ, ਸੁੰਦਰ ਪਤ, 6 ਘਰ ਜੇ ਇਕਾਂਗੀ ਸੰਗ੍ਰਹਿਾਂ ਦੀ ਰਚਨਾ ਕੀਤੀ। ਉਸਦੀਆਂ ਬਾਕੀ ਰਚਨਾਵਾਂ ਵਾਂਗ ਨਾਟਕ ਵਿੱਚੋਂ ਵੀ ਉਸਦਾ ਮੌਲਿਕ ਸਿਧਾਂਤ ਉੱਭਰ ਕੇ ਸਾਹਮਣੇ ਆਉਂਦਾ ਹੈ। ਉਸਨੇ ਪਹਿਲੇ ਤੋਂ ਮੌਜੂਦ ਭਾਰਤੀ ਅਤੇ ਪੰਜਾਬੀ ਨਾਟਕ ਦੀ ਇੱਕ ਵੱਡੀ ਪਰੰਪਰਾ ਦੇ ਬਾਵਜੂਦ ਇੱਕ ਵੱਖਰੀ ਤਰ੍ਹਾਂ ਦਾ ਨਾਟਕ ਲਿਖਿਆ। ਉਸਦੇ ਲਗਭਗ ਸਾਰੇ ਨਾਟਕ ਮਨੁੱਖ ਦੀਆਂ ਬੌਧਿਕ ਸਮੱਸਿਆਵਾਂ ਨਾਲ ਜੁੜੇ ਹੋਏ ਹਨ। ਸੇਖੋ ਦੇ ਨਾਟਕਾਂ ਬਾਰੇ ਆਮ ਕਿਹਾ ਜਾਂਦਾ ਹੈ ਕਿ ਉਸਦੇ ਨਾਟਕ ਰੰਗਮੰਚ ਉੱਤੇ ਖੇਡੇ ਨਹੀਂ ਜਾ ਸਕਦੇ। ਇਸ ਦਾ ਕਾਰਨ ਹੈ ਕਿ ਉਸਦੇ ਨਾਟਕ ਸਿਧਾਂਤ ਸਮਾਜ ਮੁਖੀ ਹਨ। ਉਹ ਕਲਾ ਮੁਖੀ ਨਹੀਂ, ਲੋਕ ਪੱਖੀ ਅਤੇ ਸਮਾਜ ਮੁਖੀ ਹੈ। ਉਸਦੇ ਨਾਟਕਾਂ ਵਿੱਚੋਂ ਬੌਧਿਕ ਸੋਹਜ ਉਤਪੰਨ ਹੁੰਦਾ ਹੈ ਜੋ ਉਸਦੀ ਸਫਲਤਾ ਹੈ। ਉਸਦੇ ਨਾਟਕ ਕਲਾਕਾਰ, ਬਾਬਾ ਬੋਹੜ ਜਾਂ ਇੱਕ ਐਤਵਾਰ ਸਾਰਿਆਂ ਵਿੱਚੋਂ ਪਾਠਕਾਂ ਨੂੰ ਵਿਸ਼ੇਸ਼ ਤਰ੍ਹਾਂ ਦਾ ਰਸ ਮਿਲਦਾ ਹੈ। ਸੇਖੋ ਦਾ ਨਾਟਕ ਘਟਨਾ ਪ੍ਰਧਾਨ ਨਹੀਂ, ਵਿਚਾਰ ਪ੍ਰਧਾਨ ਹੈ। ਪਾਠਕ ਦਰਸ਼ਕ ਨੂੰ ਘਟਨਾ ਪ੍ਰਪੰਚ ਨਾਲ ਜੋੜ ਕੇ ਰੱਖਣਾ ਸੌਖਾ ਹੁੰਦਾ ਹੈ ਪਰ ਵਿਚਾਰ ਨਾਲ ਜੋੜ ਕੇ ਰੱਖਣਾ ਮੁਸ਼ਕਲ ਹੁੰਦਾ ਹੈ। ਪਰ ਇਹ ਕਾਰਜ ਸੇਖੋ ਨੇ ਸਿੱਧਕ ਦਿੱਲੀ ਅਤੇ ਦ੍ਰਿੜਤਾ ਨਾਲ ਆਪਣੇ ਨਾਟਕਾਂ ਅਤੇ ਇਕਾਂਗੀਆਂ ਵਿੱਚ ਨਿਭਾਇਆ। ਉਸਨੇ ਪੰਜਾਬ ਦੇ ਇਤਿਹਾਸ ਅਤੇ ਮਿਥਿਹਾਸ ਨੂੰ ਆਪਣੇ ਨਾਟਕਾਂ ਵਿੱਚ ਅਜੋਕੇ ਸੰਦਰਭਾਂ ਵਿੱਚ ਰੂਪਾਂਤਰਿਤ ਕਰਕੇ ਨਵੇਂ ਅਰਥਾਂ ਦਾ ਸੰਚਾਰ ਕੀਤਾ। ਕਲਾਕਾਰ ਵਿੱਚ ਉਸਨੇ ਜ਼ਬਰਦਸਤ ਮਿੱਥ ਰੂਪਾਂਤਰਣ ਕਰਕੇ ਆਧੁਨਿਕ ਸਮੇਂ ਵਿੱਚ ਪਤੀ ਪਤਨੀ ਦੇ ਰਿਸ਼ਤੇ ਨੂੰ ਪੁਨਰ ਪਰਿਭਾਸ਼ਿਤ ਕਰਦੇ ਹੋਏ ਇਸਤਰੀ ਦੇ ਸੁਤੰਤਰ ਅਸਤਿਤਵ ਨੂੰ ਉਭਾਰਿਆ। ਦਮਿਅੰਤੀ ਬਾਰੇ ਉਸਦਾ ਮੰਨਣਾ ਹੈ ਕਿ ਨਲ ਮਨੁੱਖ ਹੈ ਅਤੇ ਦਮਿਅੰਤੀ ਧਰਤੀ ਅਤੇ ਦੇਵਤੇ ਪ੍ਰਕਿਰਤੀ ਦੀਆਂ ਵੱਖ ਵੱਖ ਸ਼ਕਤੀਆਂ। ਇਤਿਹਾਸਿਕ ਨਾਟਕ ਬੇੜਾ ਬੰਦ ਨਾ ਸਕਿਓ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਮਗਰੋਂ ਹੋਈ ਬੁੜਛਾਗਰਦੀ ਵਿਖਾਈ। ਮੋਇਆ ਸਾਰ ਨਕਾਈ ਵਿੱਚ ਉਸਨੇ ਪੰਜਾਬੀ ਕੌਮ ਦਾ ਦੁਖਾਂਤ ਪੇਸ਼ ਕੀਤਾ ਕਿ ਇਸ ਕੌਮ ਨੂੰ ਮਹਾਰਾਜੇ ਨੇ ਸਿਰਜਿਆ ਸੀ ਜਿਸ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਸਭ ਬਰਾਬਰ ਸਨ। ਮਿੱਤਰ ਪਿਆਰਾ ਵਿੱਚ ਉਹ ਬਰਤਾਨਵੀ ਸਾਮਰਾਜ ਦੇ ਵਿਰੁੱਧ ਦੇਸ਼ ਭਗਤਾਂ ਅਤੇ ਇਨਕਲਾਬੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਦਿਖਾਉਂਦਾ ਹੈ। ਵਾਰਸ ਵਿੱਚ ਮੁਗਲ ਰਾਜ ਦੇ ਪਤਨ ਤੋਂ ਸਿੱਖਾਂ ਦੀ ਤਾਕਤ ਅਤੇ ਚੜਾਓ ਨੂੰ ਪੇਸ਼ ਕੀਤਾ।

ਅਸੀਂ ਸੁਣ ਰਹੇ ਸੀ ਜੁਗਨੀ, ਹੁਣ ਸੁਣਦੇ ਹਾਂ ਇਹ ਲੋਕ ਗੀਤ ਛੱਲਾ, ਜਿਸ ਨੂੰ ਆਵਾਜ਼ ਦਿੱਤੀ ਏ ਬਲਦੇਵ ਸਿੰਘ ਨੇ।

0: ਗੱਲ ਸੁਣ ਛੱਲਿਆ।
1: ਅਸੀਂ ਸੁਣ ਰਹੇ ਸੀ ਛੱਲਾ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।